ਤੁਹਾਡਾ ਸੀਲਾ ਕਿ ਬਾਦਾ ਰੂਪਿੰ ਤੋ ਤਸਾ ਟਕਿਆ ਕੀਆ ਮੁਨੀ ਅੰਨਾ ਮੁਨਸੰ ਤਾਮਵਾਏ ਓ ਤਲੂ ਇੰਡੀਆ ਯਬਿਲਿਆ ਬਾਈਆ ਤਿਗਿਲਿਆ ਗਿਲਿਆ ਬਕਾ ਤਸੀਆ ਨੰਗਾ ਕੀਤਾਏ